0: ਪਹਿਲੇ ਜ਼ਮੀਨ ਕਾ ਚੁਣਾਓ ਠੀਕ ਜਗ੍ਹਾ ਪਰ ਹੋ ਜਾ, ਕਿਆਰੀ ਠੀਕ ਠਾਕ ਬਣ ਜਾ, ਅੱਛੀ ਬੜੀ ਹਮਾਰੀ ਜ਼ਮੀਨ ਹੋ, ਉਸ ਜਗ੍ਹਾ ਪਰ ਪਾਣੀ ਕੇ ਪ੍ਰਿਆਪਤ ਸਾਧਨ ਹੋ, ਕਿਉਂਕਿ ਪਾਣੀ ਕੀ ਬਾਰ ਬਾਰ ਜ਼ਰੂਰਤ ਪੜੇਗੀ। ਗਣੀ ਦੂਰ ਤੇ ਪਾਣੀ ਆਊਗਾ ਤੋ ਉਸਕਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਪਾਣੀ ਕਾ ਆਉਣ ਮੇਂ ਬਹੁਤ ਟਾਈਮ ਲਾਗ ਲੇਗਾ, ਇਤਨਾ ਟਾਈਮ ਮੇਂ ਪਾਣੀ ਕਿਆਰੀ ਮੇਂ ਦੇਣ ਮੇਂ ਨਹੀਂ ਲੱਗੇਗਾ ਜਿਤਨਾ ਆਉਣ ਮੇਂ ਲੱਗ ਜਾਏਗਾ। ਅੱਛੀ ਤਰ੍ਹਾਂ ਜੁਤਾਈ ਕਰਕੇ ਬੁਰਬਰਾ ਖੇਤ ਹੋ ਜਾਏ, ਏਕ ਸਾਕ ਰੱਖਿਆ ਹੋ, ਉਸਕੇ ਬਾਅਦ ਫਿਰ ਹਮ ਬੋਸ ਕਹਾਂ। ਬੀਜ ਕਾ ਉਪਚਾਰ ਕਰ ਲੇ, ਬੀਜ ਨੇ ਪਹਿਲੇ 15-20 ਘੰਟਿਆਂ ਦੀ ਪਾਣੀ ਮੇਂ ਭਿਗੋ ਦੇ, ਇਸਕੇ ਬਾਅਦ ਫਿਰ ਪਾਣੀ ਨਿਕਾਲ ਕੇ ਬੀਜਾਂ ਨੇ ਫਫੂੰਦ ਨਾਸ਼ਕ ਜੋ ਕਰ ਬਾਵਿਸਟਿਨ ਦਵਾਈ ਉਸਕੇ ਹੈ, ਥਾਇਓਪਨੇਟ ਮਿਥਾਇਲ ਵੀ ਉਸਕੇ ਹੈ, ਇਸਕਾ ਗੋਲ ਬਣਾ ਕੇ 2-3 ਗ੍ਰਾਮ ਪ੍ਰਤੀ ਕਿਲੋ ਬੀਜ ਕੇ ਹਿਸਾਬ ਤੋਂ ਉਪਚਾਰਿਤ ਕਰ ਲੇ, ਔਰ ਫਿਰ ਉਸ ਬੀਜ ਨੇ ਜੋ ਜੂਟ ਕੀ ਬੋਰੀ ਹੈ ਨਾ ਉਸਮੇਂ 2 ਦਿਨ ਨੂੰ ਮੰਨ ਕੇ ਚੱਲ ਰਹੇ ਕਿ ਲਗਭਗ 2 ਦਿਨ ਛਾਂ ਮੈਂ ਸੁਕਾ ਰੱਖੇ, ਜਿਸ ਤੇ ਬੀਜ ਮੈਂ ਅੰਕੁਰਣ ਫੂਟ ਜਾਏਗੇ, ਔਰ ਫਿਰ ਉਸਕੇ ਬਾਅਦ ਉਸਨੇ ਖੇਤ ਮਿਲੇ ਜਾ ਕੇ ਬੋਸ ਕਹਾਂ। ਖਾਦ ਔਰ ਉਰਵਰਕਾਂ ਕੀ ਬਾਤ ਆਵੇ ਹੈ ਤੋ ਨੂੰ ਮੰਨ ਕੇ ਚੱਲ ਰਹੇ ਕਿ ਲਗਭਗ 1 ਗਾਡੀ ਗੋਬਰ ਕੀ ਖਾਦ ਕੀ ਪਹਿਲੇ ਗਿਰ ਕੇ ਜ਼ਮੀਨ ਮੈਂ ਮਿਲਾ ਦੇ। ਗੋਬਰ ਕੀ ਖਾਦ ਸਾਫ਼ ਸੁਥਰੀ ਹੋਣੀ ਚਾਹੀਏ, ਔਰ ਇਸਕੇ ਸਾਥ ਹੈ 4-5 ਕਿਲੋ DAP ਲੈ ਲੇ, ਚਾਹੇ ਫਿਰ NPK ਵੀ ਹਮ ਲੈ ਇਸਕਾ ਹਾਂ, ਉਹ ਮਿੱਟੀ ਮੈਂ ਮਿਲਾ ਦਿਆ ਜਾ। ਔਰ ਬੁਆਈ ਕਾ ਟਾਈਮ ਹੈ ਹਮੇਸ਼ਾ ਸ਼ਾਮ ਨੇ ਹੀ ਪਿਉਦ ਬੋਣੀ ਚਾਹੀਏ, ਜੋ ਬੀਜ ਹਮਨੇ ਤਿਆਰ ਕਰ ਰੱਖਿਆ ਹੈ ਅੰਕੁਰਿਤ ਜੋ ਬੀਜ ਹੈ ਉਹ ਕਿਆਰੀਆਂ ਮੈਂ ਬਰਾਬਰ ਮਾਤਰਾ ਮੈਂ ਹਮਨੇ ਬਿਖੇਰ ਦੇਣਾ ਹੈ। ਸ਼ੁਰੂਆਤੀ 2-3 ਦਿਨ ਤੱਕ ਕਿਆਰੀਆਂ ਮੈਂ ਨਮੀ ਬਣਾਈ ਰੱਖਣੀ ਹੈ, ਔਰ ਜਾਨਵਰ ਜੋ ਪਕਸ਼ੀ ਹੈ ਉਹ ਬੀਜ ਨੇ ਨਾ ਉਠਾ ਲੇ, ਇਸ ਕੀ ਖਾਤਰ ਪਰਾਲੀ ਤੇ ਅੰਬ ਡੱਕ ਵੀ ਕਹਾਂ। ਜਬ ਬੀਜ ਕਾ ਅੰਕੁਰਣ ਹੋ ਜਾ, ਜਬ ਸਾਰਾ ਨੂੰ ਲੱਗ ਹਾਂ ਬੀਜ ਜੰਮ ਗਿਆ, ਉਸਕੇ ਬਾਅਦ ਹਲਕੀ ਸੀ ਸਿੰਚਾਈ ਕਰ ਦੇ, ਫਿਰ ਜਬ ਸਹੀ ਜਮਾਵ ਲੈ ਲੇ ਤੋ ਫਿਰ ਬਾਅਦ ਮੈਂ ਪਾਣੀ ਕੀ ਕਮੀ ਨਹੀਂ ਰਹਿਣੀ ਚਾਹੀਏ, ਇਹ ਵੀ ਬਾਤ ਹਮਨੇ ਧਿਆਨ ਕਰਨੀ ਹੈ। ਰੁਪਾਈ ਅੱਗ ਜਾ ਕੇ ਹਮਨੇ ਕਰਨੀ ਹੈ, ਉਸਕੀ ਖਾਤਰ ਮਾਰੀ ਪਿਉਦ ਠੀਕ ਠਾਕ ਤਿਆਰ ਹੋ ਜਾ। ਉਸ ਤੋਂ ਪਹਿਲੇ ਹਮ ਇਸ ਬਾਤ ਕਾ ਧਿਆਨ ਕਰ ਲਾਂ ਕਿ ਪਿਉਦ ਮੈਂ ਕੋਈ ਖਰਪਤਵਾਰ ਹੋਇਆ ਹੈ ਅਤੇ ਉਹ ਵੀ ਹਮਨੇ ਕੱਢਣੇ ਹੈ, ਇਸ ਕੀ ਖਾਤਰ ਹਲਕੀ ਫੁਲਕੀ ਸੀ ਕੁਛ ਡੋਲੀ ਬਣਾ ਲੇ ਤਾਂ ਕਿ ਆ ਚਲਿਆ ਜਾ, ਸਾਰੇ ਜਿਤਨੇ ਖਰਪਤਵਾਰ ਹੈ ਉਹ ਸੋ ਤਾਂ ਡਾਲ ਨਿਕਲ ਜਾਂ, ਉਸਕੇ ਬਾਅਦ ਜਬ ਪਿਉਦ ਪੱਟੇ ਤੋ ਉਸਕੇ ਸਾਥ ਮਿਲ ਕੇ ਉਹ ਨਾ ਜਾ। ਕੁਣ ਸੇ ਆਪ ਕਿਸਮ ਲਾਣ ਕੀ ਸੋਚ ਰਹੇ ਹੋ, ਉਸਕਾ ਬੀਜ ਲਿਆਓ ਪਹਿਲੇ, ਔਰ ਇਸ ਬਾਤ ਕਾ ਧਿਆਨ ਜ਼ਰੂਰ ਕਰੇ ਕਿ ਪਾਣੀ ਨਜ਼ਦੀਕ ਹੋ, ਔਰ ਪਾਣੀ ਵੀ ਮਿੱਠਾ ਹੋ ਤਾਂ ਬਹੁਤ ਬੜੀਆ ਬਾਤ ਹੈ। ਚਾਰੋ ਤਰਫ ਕੀ ਡੋਲੀ ਮਾੜੀ ਮਜ਼ਬੂਤ ਹੋ ਜਾਂ, ਔਰ ਸ਼ਾਮ ਕਾ ਟਾਈਮ ਆਮ ਪਿਉਦ ਨੇ ਬੋਆਂ, ਔਰ ਘਣਾ ਤੇਜ਼ ਭਾਵ ਕਾ ਪਾਣੀ ਨਹੀਂ ਦੇਣਾ ਹੈ ਸ਼ੁਰੂਆਤ ਮੈਂ, ਕਿਉਂਕਿ ਤੇਜ਼ ਭਾਵ ਕਾ ਅਗਰ ਪਾਣੀ ਹਮ ਦੇਂਗੇ ਤੋ ਉਹ ਮਿੱਟੀ ਕਾ ਕਟਾਵ ਕਰੇਗਾ, ਔਰ ਜੋ ਬੀਜ ਹੈ ਉਹ ਏਕ ਸਾਈਡ ਮੈਂ ਜਾ ਕੇ ਲੱਗ ਜਾਏਗਾ, ਨੱਕ ਦੁਰ ਕੇ ਫਿਰ ਪਿਉਦ ਨਹੀਂ ਜਾਵੇਗੀ। ਤੋ ਇਹ ਕੁਛ ਧਿਆਨ ਮੈਂ ਰੱਖਣ ਕੀ ਬਾਤ ਥੀ, ਇਹਨੇ ਧਿਆਨ ਮੈਂ ਰੱਖੇ। ਕੁਛ ਬਾਈਆਂ ਨੇ ਪਿਉਦ ਬੋ ਵੀ ਦੀ ਹੈ, ਅੱਛੀ ਬਾਤ ਹੈ, ਜਮਾਓ ਵੀ ਲੈ ਰਹੀ ਹੈ ਪਿਉਦ ਉਨ ਕੀ, ਲੇਕਿਨ ਜੋ ਈ ਬੋਲਣ ਲੱਗ ਰਹੇ ਹੈ ਉਹ ਇਨ ਬਾਤਾਂ ਕਾ ਧਿਆਨ ਜ਼ਰੂਰ ਕਰੇ, ਪਹਿਲੇ ਬੀਜ ਨੇ ਭਿਗੋ ਲੇ, ਉਪਚਾਰ ਕਰ ਲੇ, ਉਸਕੇ ਬਾਅਦ ਫਿਰ ਕਿਆਰੀ ਮੈਂ ਜਾ ਕੇ ਉਸ ਬੀਜ ਨੇ ਬਰਾਬਰ ਮਾਤਰਾ ਮੈਂ ਛਿੜਕਾਓ ਕਰਕੇ ਔਰ ਬੋਏ, ਜਬ ਹਮਾਰੀ ਪਿਉਦ ਬੜੀਆ ਹੋਗੀ ਔਰ ਜਬ ਹਮਨੇ ਦਾਨ ਕੀ ਫਸਲ ਤੇ ਜ਼ਿਆਦਾ ਮੁਨਾਫਾ ਰਹਿ ਪਾਓਗਾ।
1: आप सुन रहे थे कार्यक्रम कृषि की बातें आकाशवाणी के रोहतक केंद्र से।

ਕਾਰਿਆਕ੍ਰਮ ਸੁਣਨ ਵਾਲੇ ਸਾਰੇਵਾਨ ਭਾਈਆਂ ਨੇ ਅਸ਼ੋਕ ਭਾਈ ਕੀ ਰਾਮ ਰਾਮ। ਭਾਈ ਉਹ ਮੌਸਮ ਬੜਾ ਉਸਾ ਚੱਲ ਰਿਹਾ ਹੈ ਔਰ ਇਸਮੇ ਆਪਣੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ, ਖੇਤੀ ਕੀ ਵੀ, ਪਸ਼ੂਆਂ ਕੀ ਵੀ, ਔਰ ਆਪਣੇ ਖੁਦ ਕੀ ਵੀ। ਕਈ ਵਾਰ ਐਸਾ ਹੋ ਜਾਤਾ ਹਮੇ ਦੇਖ ਫਿਰ ਜਾਵਾਂ ਹਾਰ ਉਹ ਕਰ ਲਿਆ ਕਿ ਵੀ ਆਪਣੇ ਜੋ ਕਾਮ ਧੰਦੇ ਹਨ ਉਨਕੇ ਉੱਪਰ ਤਾਂ ਹਮਨੇ ਪੂਰਾ ਧਿਆਨ ਰੱਖਣਾ ਪੜੇਗਾ, ਚਾਹੇ ਗਰਮੀ ਹੋ ਚਾਹੇ ਕੋਈ ਵੀ ਮੌਸਮ ਰੱਖਣਾ ਪਏ। ਜਿਸ ਤਰ੍ਹਾਂ ਇਵੇ ਚੱਲ ਰਿਹਾ ਵੇ ਜੋ ਖਾਸ ਕਰ ਖਰੀਫ ਫਸਲੋਂ ਕੀ ਜੋ ਬਿਜਾਈ ਕਾ ਕਾਮ ਹੈ ਉਹ ਚੱਲ ਰਿਹਾ ਜਾਂ ਕੁਛ ਦਿਨਾਂ ਨੂੰ ਸ਼ੁਰੂ ਹੋ ਜਾਏਗਾ। ਜੈਸੇ ਹੀ ਵੇ ਬਾਤ ਕਰਾਂ ਵੀ ਦਾਨ ਕੀ ਪਿਓ ਦਾ ਖੂਬ ਕਾਮ ਚੱਲ ਰਿਹਾ ਹੈ ਤਾਂ ਉਸ ਮੈਂ ਆਪਣਾ ਕਰੇ ਬਾਈ ਇੱਕ ਤੋਂ ਧਿਆਨ ਇਹ ਰੱਖ ਕਿਉਂਕਿ ਸ਼ੁਰੂਆਤ ਆਪਣੀ ਯਹੀ ਸੀ ਜੇ ਯੋਜਨਾ ਮੈਂ ਸ਼ੁਰੂ ਮੈਂ ਠੀਕ ਬਣਾ ਕੇ ਚੱਲਾਂ ਬਾਈ ਉਹ ਤਾਂ ਫਿਰ ਤਾਂ ਆਪਣਾ ਹੋ ਜਾਏ ਫਾਇਦਾ, ਨਹੀਂ ਤਾਂ ਫਿਰ ਅਗਰ ਮੰਨ ਲਿਆ ਸ਼ੁਰੂਆਤ ਮੈਂ ਜੇ ਕੋਈ ਕਿਸੇ ਪ੍ਰਕਾਰ ਕੀ ਦਿੱਕਤ ਹੋ ਗਈ ਜਾਂ ਚੂਕ ਹੋ ਗਈ ਫਿਰ ਉਹ ਆਪਣਾ ਪੂਰੀ ਫਸਲ ਤੱਕ ਜਹਾਂ ਤੱਕ ਇਹ ਕਸਕਾਂ ਮੰਡੀ ਤੱਕ ਉਹ ਚੀਜ਼ ਆਪਣੇ ਛੇਦੇ ਹੈ ਫਿਰ ਤੋ ਇਸ ਲਈ ਆਪਣਾ ਇਹ ਧਿਆਨ ਰੱਖ ਆਪਣਾ ਸ਼ੁਰੂ ਸੇ ਹੀ ਅਗਰ ਜਾਗਰੂਕਤਾ ਲੈ ਕੇ ਚੱਲਾਂ ਹਾਂ ਅਗਰ ਆਪਣੇ ਸੂਝ ਬੂਝ ਕਾ ਤੇ ਕੰਮ ਕਰ ਲਿਆ ਹਾਂ ਤਾਂ ਹਮਨੇ ਕੋਈ ਇਤਨੀ ਦਿੱਕਤ ਨਹੀਂ ਹੋਤੀ। ਚਲੋ ਤੋ ਜੋ ਪ੍ਰਾਕਿਰਤਿਕ ਆਪਦਾਏ ਆ ਜਾਂ ਉਹ ਤੋਂ ਬਾਅਦ ਦੂਸਰੀ ਹੈ ਲੇਕਿਨ ਹਮ ਆਪਣੀ ਤਰਫ ਸੇ ਤੋ ਆਪਣਾ ਉਹ ਕੰਮ ਕਰ ਸਕਾਂ ਹਾਂ। ਜੈਸੇ ਅਬ ਬੀਜ ਹੈ, ਬੀਜ ਪਹਿਲੇ ਤੋ ਆਪਣਾ ਇਹ ਧਿਆਨ ਕਰ ਲਏ ਕਿ ਹਮਨੇ ਕੌਣ ਸੀ ਕਿਸਮ ਲਗਾਉਣੀ ਹੈ, ਧਾਨ ਕੀ ਬੋਨੀ ਲਗਾਉਣੀ ਹੈ, ਬਾਸਮਤੀ ਲਗਾਉਣੀ ਹੈ, ਫਿਰ ਉਸਮੇ ਸੇ ਕੌਣ ਸੀ ਕਿਸਮ ਲਗਾਉਣੀ ਹੈ ਉਹ ਦੇਖਣਾ। ਅਬ ਉਸਕੀ ਸਾਥ ਮੈਂ ਇਹ ਦੇਖ ਲਏ ਪੈਦਾਵਾਰ ਇਸਕੀ ਕਿਤਨੀ, ਇਸਮੇ ਕੇ ਬਿਮਾਰੀਆਂ ਹੋ, ਇਸਕੀ ਜੜਾ ਕਿਤਨਾ ਅਕਸ ਹੈ, ਇਹ ਚੀਜ਼ਾਂ ਕੋਈ ਕੀੜਾ ਹਵਾ ਲਗਤੇ ਜਾਂ ਇਸਮੇ ਜੋ ਪੱਕਣਗਾ ਕਿਤਨਾ ਜਲਦੀ ਅੱਗ ਮੰਨ ਲਿਆ ਹਮੇ ਰਵੀ ਕੀ ਫਸਲਾਂ ਕਰਾ, ਗੇਹੂੰ ਕੀ ਬਿਜਾਈ ਕਰਾ ਤਾਂ ਉਸਮੇ ਜ਼ਿਆਦਾ ਨੇਠ ਤੋਂ ਨਹੀਂ ਹੋ ਜਾਵਾਂ।